ਆਪਣਾ ਆਪਾ ਖੋ ਪੈਣਾ ਹੈ, ਰੱਬ ਨੂੰ ਸਿੱਧੇ ਹੋ ਪੈਣਾ ਹੈ। ਚੁੱਪ, ਜੇ ਤੂੰ ਰੋਈ ਮੈਂ ਰੋ ਪੈਣਾ ਹੈ।